ਚੱਲ ਰੋ ਕਿਰਪਾ ਦਵਾ ਚ ਕਿਰਪਾ ਧਾਨੀ ਆਉਂਦਾ ਚਾਨ ਰੇ ਚਾਨ ਗਾਵੂ ਮੋਟੇ ਵਰਤ ਗਾਨ ਗਾਵੂ ਮੋਟੇ ਵਰਤ ਬਾਨ ਤਲ ਮਗਰਾ ਜਾ ਤਲ ਰੇ ਪਰ ਜਾ ਬਿਗੀ ਬਿਗੀ ਬਿਗੀ ਬਿਗੀ ਡੌਲਾਨ ਡੌਲਾਨ ਗਾਵੂ ਮੋਟੇ ਵਰਤ ਗਾਨ ਗਾਵੂ ਮੋਟੇ